0: ਸੜਕਾਂ ਪ੍ਰਦੇਸ਼ਮਾਏ ਸੁਰੱਖਿਆ ਔਰ ਯਾਤਾਯਾਤ ਵਿਵਸਥਾ ਨੇ ਲੇਟ ਸਮੀਖਿਆ ਬੈਠਕ ਲਈ ਅਹਿਲਕਾਰਾਂ ਨੇ ਜਨ ਸਹਿਭਾਗਿਤਾ ਦੇ ਸਾਥੇ ਕੰਮ ਕਰਨ ਦਾ ਹੁਕਮ ਦਿੱਤਾ ਪ੍ਰਦੇਸ਼ਮਾਏ ਨਗਰ ਨਿਕਾਏ ਚੁਣਾਵ ਨੇ ਲੇਟ ਸਰਗਰਮੀਆਂ ਬੜੀ ਭਾਜਪਾ ਔਰ ਕਾਂਗਰਸ ਸਮੇਤ ਰਾਜਨੀਤਿਕ ਦਲਾਂ ਮਾਏ ਉਮੀਦਵਾਰਾਂ ਨੇ ਲੇਟ ਮੰਥਨ ਤੇਜ਼ ਹੋਇਓ ਔਰ ਸ਼ਰਾਵਣ ਮਹੀਨਾ ਰਾ ਅੰਤਿਮ ਸੋਮਵਾਰ ਮਾਥੇ ਕਾਲੇ ਸ਼ਿਵਾਲਿਆਂ ਮਾਏ ਭੋਲੇਨਾਥ ਰਾ ਅਭਿਸ਼ੇਕ ਨੇ ਲੇਰ ਸ਼ਰਧਾਲੂਆਂ ਮਾਏ ਉਛਾਸ ਪਵਿੱਤਰ ਸਰੋਵਰ ਸੂ ਕਾਵੜ ਲਾਣੇ ਰੋ ਸਿਲਸਿਲੋ ਜਾਰੀ ਹੈ ਇਨਰੇ ਸਾਥੇ ਹੀ ਪ੍ਰਾਦੇਸ਼ਿਕ ਸਮਾਚਾਰਾਂ ਰੋ ਉਹ ਬੁਲੇਟਿਨ ਅਟੇ ਹੀ ਪੂਰੋਵਿਓ ਮਾਣੋ ਆਗਲੋ ਸਮਾਚਾਰ ਬੁਲੇਟਿਨ ਕਾਲੇ ਸੁਮਾਰੇ 9 ਵਜਿਆਂ ਹਿੰਦੀ ਮਾਏ ਪ੍ਰਸਾਰਿਤ ਕਰਿਓ ਜਾਵੇਲਾ ਨਮਸਕਾਰ
1: दादी कौन सा प्लांट है
2: टेंजरीन
3: बहुत मीठा होता है
2: तोड़ना नहीं है
4: फ्री फॉरेन ट्रिप क्लिक ऑन द लिंक अभी करता हूँ
1: दादी रुको लिंक में क्लिक मत करना
4: क्यों
1: ये SMS स्कैम है क्लिक करोगे तो आपके बैंक डिटेल्स होंगे चोरी
4: ओह थैंक्स गप्पू बचा लिया ये ले तेरी समझदारी का फल
5: RBI कहता है स्मार्ट बनो कूल रहो
6: आकाशवाणी जयपुर अजमेर का ये आमिर
7: FM 103.7 मेगाहर्ट्ज पर हम आकाशवाणी नागौर के चिरमी चैनल से बोल रहे हैं

ਖੇਤੀਬਾੜੀ ਸੁਣਨ ਵਾਲਾ ਸਹਿੰਗ ਕਿਸਾਨ ਭਾਈਆਂ ਨੇ ਬਾਈਆਂ ਨੇ ਔਰ ਇਹਨਾਂ ਟੀਂਗਰਾ ਟਾਵਰਾਂ ਨੇ ਸਭ ਨੇ ਆਪ ਕੇ ਓਮ ਦੂਂਦ ਵਾਲ ਕਾ ਘਣਾਰ ਘਣਾ ਰਾਮ ਰਾਮ। ਤੋ ਦੇਖੋ ਭਾਈਆਂ ਕਿ ਅੱਜ ਚੌਪਾਲ ਪਰ ਆਵੇ ਹਾਜ਼ਰ, ਦੇਖੋ ਦਿਨ ਕਾ ਹੈ ਜੇ ਕੋ ਤਾਉੜੋ ਪੜੇ ਹੈ ਔਰ ਸ਼ਾਮ ਕਾ ਹੈ ਜੇ ਕਿ ਥੋੜ੍ਹੀ ਥੋੜ੍ਹੀ ਆਧੀ ਰਾਤ ਕੇ ਬਾਅਦ ਮੈਂ ਠੰਡ ਵੀ ਹੈ ਜੇ ਕਿ ਪੜਨ ਲਾ ਗਈ ਵੀ ਔਰ ਚੌਪਾਲ ਪਰ ਜਦ ਵੀ ਆਵਾਂ ਤੋ ਕਿਸਾਨ ਭਾਈਆਂ ਵਾਸਤੇ ਦੇਖੋ ਨਈ ਨਈ ਬਾਤਾਂ ਲੈਣ ਆਈ ਕਿਰਿਆ ਕਰਾਂ ਔਰ ਖੇਤੀ ਸੰਬੰਧੀ ਤਾਂ ਆਪਾਂ ਬਾਤ ਕਰਾਂ ਕਿਉਂਕਿ ਦੇਖੋ ਆਪਾਂ ਖੇਤੀਓ ਜ਼ਰੂਰ ਹਾਂ। ਤੋ ਵੀਰ ਸਾਥੀ ਆਪਾਂ ਬਾਤ ਕਰਾਂ ਕਿ ਦੇਖੋ ਅਭੀ ਕਾਫੀ ਟਾਈਮ ਜੇ ਕਿ ਆਪਣੇ ਬਾਰਿਸ਼ ਹੈ ਜੇ ਕਿ ਹੋਈ ਕੋ ਨਹੀਂ, ਫਿਰ ਵੀ ਆਪਾਂ ਕੇ ਜੇ ਕੋ ਕਿਸਾਨਾਂ ਕੇ ਜੇ ਕੋ ਭਾਈਆਂ ਕੇ ਧਾਨ ਹੈ ਖੇਤਾਂ ਕੇ ਮਾਈਨੇ ਉਹ ਚੌਖ ਵੱਲੋਂ ਹੈ ਔਰ ਕਈ ਕਈ ਜਿਹੀਆਂ ਕਿਸਾਨ ਬਾਈ ਹੈ ਜੇ ਕਾ ਖੇਤੀ ਕੋ ਧਾਨ ਹੈ ਜੇ ਕੋ ਲਿਆਉਣ ਸ਼ੁਰੂ ਵੀ ਹੋ ਗਿਆ ਔਰ ਕੱਟੀ ਕੱਟੀ ਹੈ ਜੇ ਕਿਆ ਜੇ ਕਿ ਬਾਰਿਸ਼ ਕੀ ਜੇ ਕਿ ਤੀਸ ਵਾਰੀ ਹੈ ਜੇ ਕਿ ਤਾਂ ਮਿੱਟੇ ਕੋ ਨਹੀਂ, ਪਰ ਫਿਰ ਵੀ ਦੇਖੋ ਕਿਸਾਨ ਬਾਈ ਹੈ ਜੇ ਕਾ ਅਡੀ ਰੱਖ ਹੈ। ਪਰ ਅਭੀ ਜੇ ਕੋ ਮੈਂ ਹੋਈ ਨਾ ਉਹ ਜੇ ਕੋ ਹੈ ਜੇ ਕੋ ਕਈ ਕਿਸਾਨਾਂ ਨੇ ਜੇਕੋ ਨੁਕਸਾਨ ਵੀ ਪਹੁੰਚਾਏ। ਪਰ ਦੇਖੋ ਕਿ ਧਾਨ ਹੈ ਜੇਕੋ ਸਬਜ਼ੀ ਕੀ ਚੌਕੋ ਹੈ। ਇਹ ਧਾਨ ਕੇ ਸਾਥੀ ਆਪਾਂ ਬਾਤ ਕਰਾਂ ਜੇਕੋ ਦੇਖੋ ਕਿ ਆਪਾਂ ਕੇ ਖੇਤੀਬਾੜੀ ਤਾਂ ਆਪਾਂ ਕਰੇ ਹੀ ਹਾਂ, ਖੇਤੀਬਾੜੀ ਕੇ ਸਾਥ ਸਾਥ ਆਪਾਂ ਹੈ ਜੇਕੋ ਧਨ ਪਸ਼ੂ ਵੀ ਰੱਖਾਂ, ਪਸ਼ੂ ਪਾਲਣ ਕੋ ਵੀ ਕਾਮ ਜੇਕੋ ਆਪਾਂ ਬੜੇ ਲੈਵਲ ਪਰ ਕਰਾਂ ਵੀ ਹਾਂ। ਤੋ ਇਹ ਵਾਸਤੇ ਆਪਾਂ ਨੇ ਸਭ ਚੀਜ਼ ਆ ਧਿਆਨ ਰੱਖਣੀ ਹੈ ਕਿ ਆਪਾਂ ਜੇਕੋ ਪਸ਼ੂ ਹੈ ਜੇਕਾ ਆਪਾਂ ਬਾੜੇ ਮੇਂ ਰੱਖਾਂ ਜਾਂ ਚਰਾਵਾਂ ਖੁੱਲ੍ਹਾ ਰੱਖਾਂ, ਬੰਗ ਅਗੜੋਂ ਪਹਿਲੀ ਆਪਾਂ ਧਿਆਨ ਰੱਖਣੀ ਹੈ ਕਿ ਬੰਗ ਰੋਗ ਪ੍ਰਬੰਧਨ, ਯਾਨੀ ਕਿ ਜੇ ਕਿ ਬਾਰਿਸ਼ ਕੀ ਮੌਸਮ ਹੋਵੇ, ਬਾਰਿਸ਼ ਕੀ ਜੇ ਕਿ ਬਿਮਾਰੀਆਂ ਹੋਵੇ, ਜੇ ਕਿ ਆਪਾਂ ਕੇ ਪਸ਼ੂਆਂ ਕੇ ਮਹੀਨਾ ਹੋਵੇ, ਵੀ ਕੇ ਬੱਚਾ ਵਾਸਤੇ ਆਪਾਂ ਨੇ ਸਭ ਪਹਿਲੀ ਆ ਧਿਆਨ ਰੱਖਣੀ ਹੈ ਕਿ ਆਪਾਂ ਜੇਕਰ ਨਜ਼ਦੀਕੀ ਪਸ਼ੂ ਚਿਕਿਤਸਾਲਿਆ ਹੈ ਜਾਂ ਕੰਪਾਊਂਡਰ ਲਾਗੂੜਾ ਹੈ, ਸਰਕਾਰੀ ਡਾਕਟਰ ਲਾਗੂੜਾ ਹੈ, ਤਾਂ ਬਹੁ ਆਪਾਂ ਨੇ ਰਾਏ ਲੈ ਔਰ ਆਪਾਂ ਜੇਕਰ ਦੁੱਧਾਰੂ ਪਸ਼ੂ ਜੇਕਰ ਅਭੀ ਦੁੱਧ ਦੇਵੇ ਬੇਬੀ ਔਰ ਜੇਕਰ ਦੁੱਧਾਰੂ ਨਹੀਂ ਵੀ ਹੈ, ਬਾਕੀ ਸਭ ਕੇ ਆਪਾਂ ਨੇ ਬਾਰਿਸ਼ ਕੇ ਮੌਸਮ ਮੈਂ ਧਿਆਨ ਰੱਖਦਾ ਹੋਇਆ ਬਾਨੇ ਆਪਾਂ ਨੇ ਟਿੱਕਾ ਲਗਾਉਣਾ ਬਹੁਤ ਜ਼ਰੂਰੀ ਹੈ। ਕਿਉਂਕਿ ਦੇਖੋ ਕਿ ਕਿਸਾਨ ਭਾਈ ਆਪਾਂ ਕੇ ਤਾਂ ਕੋਈ ਛੋਟੀ ਮੋਟੀ ਤਕਲੀਫ ਹੋਵੇ ਆਪਾਂ ਬੋਲ ਜਾਵਾਂ, ਆਪਾਂ ਨਜ਼ਦੀਕੀ ਡਾਕਟਰ ਨਜ਼ਾਰ ਦਿਖਾ ਦਾ, ਪਰ ਆਪਾਂ ਕੇ ਜੇਕਰ ਪਸ਼ੂ ਅਣਬੋਲ ਹੈ ਜੇਕਰ ਬੋਲ ਰਕੇ ਕੋ ਨਹੀਂ, ਪਰ ਦੇਖੋ ਕਿ ਬਿਮਾਰੀ ਬਾਕੇ ਵੀ ਲੱਗੇ ਔਰ ਬਾਕੀ ਸਾਲ ਸੰਭਾਲ ਆਪਾਂ ਪੂਰੀ ਧਿਆਨ ਨਹੀਂ ਰੱਖਾਂ, ਤਾਂ ਦੇਖੋ ਕਿ ਆਪਾਂ ਨਹੀਂ ਵੀ ਘੱਟ ਹੋਏ। ਕਿਉਂਕਿ ਦੇਖੋ